0: ਨਾ ਕਿੱਥੇ ਆ ਫਿਰੀ ਆ ਮਨ ਖਬਰ ਤਾਂ ਸਾਡੀ ਅਸਾਂ ਫਿਰੀ ਆ ਕਿੱਥੇ ਆ ਮਨ ਰਿਕਵਰ ਨਥੀ ਮਿਲੇ ਅਸਾਂਖੇ ਪੰਜੀ ਨਿਆਣੀ ਮਿਲੇ ਅਸਾਂ ਕਿਹੜੀ ਖਬਰ ਕਿਵੇਂ ਵਟਾ ਕਿੱਥੇ ਆ ਅਜਾ ਤਾਈਂ ਅਸਾਂ ਆਪਣੇ ਵੇਟਾ ਹੁੰਦਾ ਸਾਂ ਨਿਆਣੀ ਇੰਦੀ ਅਮ ਕਦੇ ਇੰਦੀ ਰਿਆਸਤ ਦੀ ਜ਼ਿੰਮੇਵਾਰੀ ਆ ਅਸਾਂ ਨਿਆਣੀ ਰਿਕਵਰ ਕਰਾ ਦੇਣ
1: ਅਜ ਖਾਂ ਪੰਜ ਸਾਲ ਅਗ ਅਸਾਂਜੀ ਪਿਰਿਆ ਸੰਗਰਾਰ ਜੇ ਮੌਲਾ ਅਲੀ ਜੇ ਪੇੜ ਮੇ ਸਬੀਲ ਹਲਾਈਂਦੇ ਉਤਾਂ ਮਿਸ ਥੀ ਵਈ ਆਏ ਅਜ ਵੀ ਉਹ ਡੀ ਆਇਨ ਉਹ ਅੱਖਿਨ ਮੇ ਗੋਰਾ ਆਇਨ ਉਹ ਮਾ ਪੀ ਪਿਰਿਆ ਜਾ ਰਾਜਕੁਮਾਰ ਆਏ ਉਹਨਾਂ ਜੀ ਸੰਦੀ ਘਰਵਾਰੀ ਅਜ ਵੀ ਉਹ ਵਾਟੂ ਨਿਹਾਰੇ ਥੀ ਮੌਲਾ ਅਲੀ ਕੇ ਬਾਦਾਏ ਥੀ ਤੇ ਮੌਲਾ ਅਲੀ ਜੇ ਪੇੜ ਮਾ ਮੁੰਹੀ ਨਿਆਣੀ ਵਈ ਆਏ ਉਹ ਅਸਾਂਜੀ ਨਿਆਣੀ ਇਨੀ ਪੜ ਤਾਈ ਮਿਲੰਦੀ ਅੱਜ ਵੀ ਹੁਣ ਜੋ ਇਹੋ ਹੀ ਯਕੀਨ ਆਹੇ
2: ਸਖਰ ਦੇ ਲੈ ਕੇ ਸੰਗਰਾਰ ਮਾ ਪੰਜ ਸਾਲ ਅਗ ਯੋਮੇ ਆਸ਼ੂਰ ਤੇ ਸਬੀਲ ਵਿਰਾਣ ਦੌਰਾਨ ਅਫਵਾਹ ਥਿਲ ਮਾਸੂਮ ਪ੍ਰਿਆ ਕੁਮਾਰੀ ਜੋ ਕੋਡ ਅਸਪਤੋ ਨ ਪਯੋ ਸਿੰਧ ਹਕੂਮਤ ਐ ਸਿੰਧ ਪੁਲਿਸ ਪਹਿਰੇ ਦੀਆਂ ਕਾ ਅਜ ਤਾਈ ਵਾਰਿਸਨ ਕੇ ਰੁਗੋ ਟੱਲਾ ਆਸਰਾ ਦਿੰਦੀ ਰਹੀ ਐ ਸਖੜਿਓ ਦਵਾਉ ਕੰਦੇ ਨਜ਼ਰ ਆਏ ਪੰਜਨ ਸਾਲਨ ਦੌਰਾਨ ਸਿੰਧ ਮੇ ਬ ਹਕੂਮਤੂ ਆਇਓ ਚਾਰ ਆਈ ਜੀ ਤਬਦੀਲ ਥਿਆ ਕੇਤਰਾ ਹੀ ਫੇਰਾ ਪੁਲਿਸ ਪ੍ਰਿਆ ਜੇ ਵਿਚੋ ਹੋਣ ਜੇ ਦਾਵਾ ਕਈ ਪਰ ਇੱਕ ਵੀ ਗੱਲ ਸੱਚ ਸਾਬਿਤ ਨ ਥੀ ਪ੍ਰਿਆ ਜੀ ਬਾਜ਼ੀ ਅਬਿਲਾ ਸਿਵਲ ਸੋਸਾਇਟੀ ਪਾਰਾ ਅੱਜ ਸ਼ਾਮ ਬੱਬਰ ਰੋ ਬਾਈਪਾਸ ਤੇ ਧਰਨੋ ਹਣ ਜੂ ਤਿਆਰੀਆਂ

ਪ੍ਰਿਉ ਜਮਲੋਤੀ ਚਵੇ ਬਾਬਾ ਸਭ ਦਰਦ ਇੱਕ ਪਾਸੇ ਪਰ ਇੱਕ ਦਰਦ ਉਹ ਤੁਝੇ ਧੀਅ ਕੇ ਉੱਤੇ ਵੱਠੀ ਆਇਆ ਜਿੱਥੇ ਕੰਨੀ ਦਿਉ ਖਪਾਇਓ ਵੀ ਦਿਉ ਇੱਕ ਸ਼ਾਮੀ

ਸਿਮਰ ਜੇ ਦਾਮਨ ਮੇ ਹੱਥ ਵਿਜੀ ਚਯੋ ਅੰਮਾ ਕਰਬਲਾ ਮੇ ਕੁਸੀ ਵਨਿਆ ਇਹ ਲਫ਼ਜ਼ ਮਾਂ ਨ ਬੁਧਾ ਦੁੱਖ ਬੁਧਾਈਂਦੇ ਬੁਧਾਈਂਦੇ ਜਦੇ ਸੈਯਦਾ ਜ਼ਿੰਦਾ ਉਨ ਮੇ ਹੀ ਦੁਨੀਆ ਛੱਡੀਆ ਸੱਜਾਦ ਮੌਲਾ ਤੋ ਚਵੇ ਬੀਬੀਆਂ ਆਹਿਸਤਾ ਗਲਾਇਓ ਨ ਸੁਮਣ ਵਾਰੀ ਅੱਜ ਸੁਮੀ ਪਈਆ ਜੀਅਂ ਮੌਲਾ ਭੈਣ ਖੇ ਖਯੋ ਆ ਰੋਈ ਤੋ ਚਵੇ ਅੰਮਾ ਮੁੰਹਿੰਜੇ ਕੰਡਨ ਕੱਢਣ ਵਾਰੀ ਅੱਜ ਸ਼ਾਮ ਮੇਂ ਛੱਡੇ ਵਈਆ ਹਰ ਬੀਬੀ ਸਕੀਨਾ ਸਾਇਣ ਜੋ ਮੋਂ ਡਿੱਠੋ ਆ ਸਗੀ ਮਾਂ ਉਸ ਤੇ ਬੀਤੀ ਚਵੇ ਸੱਜਾਦ ਅੱਜ ਦੁਆ ਘੁਰਸ਼ਲ ਧੀ ਅਸਾਂ ਗੱਡ ਮਾਂ ਬਿਮਰੀ ਵੰਨੇ ਛੋ ਅੰਮਾ ਸਾਇਣ ਦੀ ਚਵੇ ਬਚੜਾ ਅੱਲਾ ਮੁਖੇ ਜੋੜੀ ਡਿੱਨੀ ਹੋਈ ਮੁੰਹਿੰਜੇ ਅਸਕਰ ਕੇ ਕਰਬਲਾ ਮੇਂ ਮਾਰਿਓ ਹੋ ਮੁੰਹਿੰਜੀ ਸਕੀਨਾ ਸ਼ਾਮ ਮੇਂ ਸਾਥ ਛੱਡੇ ਵਈਆ ਮੌਲਾ ਭੈਣ ਖੇ ਹੱਥਨ ਤੇ ਖਣੀ ਖਬਰ ਅਤਹਰ ਮੇ ਲਾਇਣ ਜੋ ਇਰਾਦੋ ਕਯੋ ਆ ਸਾਇਣ ਦੀ ਚਵੇ ਸਜਾਓ ਦ ਮੁੰਹਿੰਜੀ ਸਕੀਨਾ ਕੇ ਆਰਾਮ ਮਸਾਲਾ ਜਾ ਜੋ ਮੁੰਹਿੰਜੀ ਧੀਅ ਜੋ ਜ਼ਹਰਾ ਵਾਂਗੁਰ ਮੁਸਲਮਾਨਨ ਪਸਲਿਓ ਟੋੜੇ ਛੜਿਓ ਥਈ